ਗੁਜ਼ਰੀਆ ਦੇਗੀ ਉਮਰ ਤਫੋ ਇਸਾ ਇਸੀ ਕਰ ਦੇਚਾ ਦੇ ਸੋਗਨ ਦੇਗੀ ਗੇ ਦਿਗਰ ਮਦਰ ਕੋਲਾਬਰਾ ਤੰਦਾਨ ਕੁਜ ਕਿਉਂ ਮੈਂ ਦੋਨਨ ਕੁਜ ਕਿਉਂ ਮੈਂ ਅਮਦ ਮਰੰਦਰਾ ਟੈਕਨੀਸੀ ਗਰੇ ਦੇ ਸੰਫਿਲ ਚਿਕਾਨ ਸ਼ੁਕਰ ਤੁਰ ਕਾਰ ਕਾਬਿਨ ਟੈਕਨਿਕ ਨੇ ਨੋਨਾ ਗੀਡੀ ਰੋਵਰ ਕੇ ਮਰੇ ਕਾਰ ਹਿਰਮੇ ਮਤੋ ਜ਼ਤਰ ਨੇ ਕਾਰ ਉਨ ਕਰਕਨਾ ਫਿਦਲ ਐਰ ਨੇ ਪਲਾਸ ਮੋਗਾਈ ਨੇ ਅਦੇ ਤਾਂ ਨਾ ਕਹਤੇ ਨਾ ਦਾ ਉਮਰ ਇਦਰੀਸ ਉਮਰ ਐਰ ਬਲਾਂ ਲਬਰਾਂ ਜੰਦਕ ਸਾਤੋ ਜ਼ੋ ਸਵਾ ਸਵਾ ਉਦਰਗੁ ਜੀ ਸ਼ਰਫ ਹੈ ਕੱਲਾ ਚੋ ਗੋਈ ਨਗਨ ਅੱਲਾ ਕੀ ਸੋ ਫਿਚੇਰ ਕੇ ਸਾਤੋ ਜ਼ੋਰ ਦੇਗੀ ਗੇ ਦਿਗਰੇ ਬੇਕ ਨਾ ਫੋਦੋਨਕ ਅਮਾ ਚਤਰਾਨ ਅਲਗ ਫਿਕਿਨ ਅਮਵਾਸ਼ਾਨ ਅਲ ਸ਼ਫੇਨ ਤਿੰਦਾ ਮਨੀ ਜੀ ਕਾ ਅੱਲਾ ਰਹਿਮ ਜਨ ਅਸਲਾਮ ਅਲੈਕੁਮ।